ਸਕਦਾ। ਆ ਫਿਰਦੇ ਫਿਰਦੇ ਚਨੋਟ ਦੀਆਂ ਪਹਾੜੀਆਂ ਦੇ ਕੋਲ ਚਲੇ ਗਏ, ਉੱਥੇ ਹਾਲੇ ਵੀ ਹਜ਼ੂਰ ਦਾ ਚੁੱਲਾ ਮੌਜੂਦ ਹੈ। ਆਪ ਨੇ ਚਨਾਹ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ, ਕਿਹਾ ਜੇ ਅਲੀ ਨਹੀਂ ਹੋ ਸਕਦਾ ਅੱਜ ਤੋਂ ਅਸੀਂ ਜੀਣਾ ਹੀ ਨਹੀਂ। ਜਿਸ ਵੇਲੇ ਅੱਲਾ ਨੇ ਪੱਕ ਦੇਖਿਆ, ਅੱਲਾ ਨੇ ਪਾਣੀ ਨੂੰ ਹੁਕਮ ਦਿੱਤਾ ਕਿ ਇਹਨੂੰ ਕੁਛ ਵੀ ਨਹੀਂ ਹੋਣਾ ਚਾਹੀਦਾ। ਫਿਰ ਆਪਨੇ ਜਦੋਂ ਪੁੱਛਣਾ ਹੋਇਆ ਆਵਾਜ਼ ਸ਼ੁਰੂ ਕਰ ਦਿੱਤੀ। 12 ਬਰਸ ਫੇਰ ਗੁਜ਼ਰ ਗਏ, ਰਹਿਮਤ ਜੋਸ਼